ਅੱਖੀਆਂ ਚੋਂ ਉਹਦੀ ਯਾਦ ਅੰਦਰ ਵਗਦਾ ਦਿਨੇ ਰਾਤੀ ਨੀਰ ਹੋਵੇ ਉਹਨੂੰ ਕਿਧਰੇ ਗਰੀਬ ਨਾ ਆਖ ਬਹਿਣਾ ਉਹਦੇ ਜੇਠ ਨਾ ਕੋਈ ਅਮੀਰ ਹੋਵੇ ਉਹਦੇ ਦਰ ਦੇ ਗਦਾਵਾਂ ਦੀ ਕੀ ਦੱਸਾਂ ਕਰਕੇ ਨਜ਼ਰ ਇੱਕੋ ਦੁਨੀਆ ਬਦਲ ਦਿੰਦੇ ਉਹ ਨਹੀਂ ਮੰਗਦਾ ਤਖਤ ਤੇ ਤਾਜ ਬਰੀ ਜੋ